0: ਬੂ ਸਾਫ ਔਰ ਹਰਿਆ ਭਰਿਆ ਸਹਿਰਾ ਮਾਏ ਆਪਣੀ ਨਿਆਰੀ ਪਛਾਣ ਬਣਾ ਸਕੇ ਹੈ। ਵਣਾਂ ਲੋਕਾਂ ਪਰਿਆਵਰਨ ਮੁਜਬ ਜੀਵਨ ਚਰਿਆ ਅਪਣਾਵਣ ਔਰ ਪੌਦ ਰੋਪਣ ਨੇ ਜਨ ਅੰਦੋਲਨ ਬਣਾਉਣ ਦੀ ਅਰਜ਼ੀ ਕਰੀ।
1: ਪਰਿਆਵਰਨ ਕੇ ਅਨੁਕੂਲ ਜੀਵਨ ਸ਼ੈਲੀ ਲੋਕਾਂ ਕੀ ਹੋ ਔਰ ਇਸਕੋ ਹਮ ਜਨ ਅੰਦੋਲਨ ਬਣਾਏ। ਮੁਝੇ ਆਸ਼ਾ ਹੈ ਕਿ ਕੋਟਾ ਬੂੰਦੀ ਕੀ ਜਨਤਾ ਆਪਣੀ ਦਿਨਚਰਿਆ ਕੇ ਅੰਦਰ ਵੀ ਪਰਿਆਵਰਨ ਕੇ ਅਨੁਕੂਲ ਦਿਨਚਰਿਆ ਕਰੇਗੀ ਔਰ ਸਭੀ ਲੋਕ ਇੱਕ ਪੇੜ ਮਾਂ ਕੇ ਨਾਮ ਲਗਾ ਕਰ ਉਸ ਪੇੜ ਕੋ ਸੰਰਕਸ਼ਣ ਵੀ ਕਰੇਂਗੇ ਉਸਕੋ ਬੜਾ ਵੀ ਕਰੇਂਗੇ ਔਰ ਆਪਣੇ ਸ਼ਹਿਰ ਗਲੀ ਗਾਂਵ ਕੋ ਸਵੱਛ ਰੱਖਣੇ ਕੇ ਲੀਏ ਸੰਕਲਪ ਵੀ ਕਰ।
0: ਲੋਕ ਸਭਾ ਅਧਿਕਸ ਰੈਂਡਲ ਪਾਰਕ ਮਾਏ ਮੁਹੱਈਆ ਖੇਲ ਸੁਵਿਧਾਵਾਂ ਰੋ ਜਾਇਜ਼ੋ ਲਿਓ ਵਣਾ ਕਹੋ ਕਿ ਆਉਣ ਵਾਲਾ ਭਗਤ ਮਾਏ ਕੋਟਾ ਮਾਏ ਆਧੁਨਿਕ ਖੇਲ ਸੁਵਿਧਾਵਾਂ ਰੋ ਪਸਾਰੋ ਕਰਿਓ ਜਾਇਲਾ। ਰਾਜਸਥਾਨ ਸਮੇਤ ਦੇਸ਼ ਭਰ ਮਾਏ ਆਜੋ 3 ਦਿਨ ਦਾ ਰਾਸ਼ਟਰੀ ਪਲਸ ਪੋਲੀਓ ਅਭਿਆਨ ਦੀ ਸ਼ੁਰੂਆਤ ਵੀ। ਇਨਰੇ ਤਹਿਤ ਦੇਸ਼ ਨੇ ਪੋਲੀਓ ਮੁਕਤ ਬਣਾਇਆ ਰਾਖਣ ਸਾਰੂ 5 ਸਾਲ ਤਾਈਂ ਰਸਗੜਾ ਟਾਬਰਾਂ ਨੇ ਪੋਲੀਓ ਰੋਧੀ ਖੁਰਾਕ ਪਿਲਾਈ ਜਾਵੇ। ਪ੍ਰਦੇਸ਼ ਮਾਂ 1,32 ਟਾਬਰਾਂ ਨੇ ਦਵਾ ਪਿਲਾਉਣ ਰੋ ਲਗਸ ਰਾਖੀ ਜੋ ਹੈ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅੱਜ ਆਪਣਾ ਰਹਿਵਾਸ ਮਾਂ ਤੇ ਟਾਬਰਾਂ ਨੇ ਪੋਲੀਓ ਦੀ ਖੁਰਾਕ ਪਿਲਾਰ ਅਭਿਆਨ ਦੀ ਸ਼ੁਰੂਆਤ ਕਰੀ। ਪ੍ਰਦੇਸ਼ ਮਾਂ 59,32 ਬੂਥਾਂ ਮਾਂ ਤੇ ਪਹਿਲੇ ਦਿਨ ਆ ਦਵਾ ਪਿਲਾਈ ਜੀ। ਆਫਤਾ 2 ਦਿਨ ਅਭੈ ਸਵਾਸਥਯ ਕਰਮੀ ਪੋਲੀਓ ਦੀ ਦਵਾ ਪੀਵਣੂ ਬਛੋੜਾ ਟਾਬਰਾਂ ਨੇ ਘਰ ਘਰ ਜਾ ਆ ਦਵਾ ਪਿਲਾਵੇਲਾ। ਧਿਆਨਯੋਗ ਹੈ ਕਿ ਭਾਰਤ ਮਾਂ ਸਾਲ 1995 ਮਾਂ ਪਲਸ ਪੋਲੀਓ ਅਭਿਆਨ ਦੀ ਸ਼ੁਰੂਆਤ ਕਰੀ ਜੀ ਹੀ। ਲਾਰਲਾ 15 ਸਾਲਾਂ ਮਾਂ ਦੇਸ਼ ਭਰ ਮਾਂ ਕੋਈ ਪੋਲੀਓ ਰੋ ਨੂੰ ਕੇਸ ਸਾਹਮਣੇ ਨਹੀਂ ਆਇਓ ਹੈ। 27 ਮਾਰਚ 2014 ਨੇ ਭਾਰਤ ਨੇ ਪਲਸ ਪੋਲੀਓ ਮੁਕਤ ਪ੍ਰਮਾਣ ਪਾਨੋ ਮਿਲ ਚੁੱਕਿਓ ਹੈ। ਪ੍ਰਦੇਸ਼ ਮਾਂ ਪਰਿਆਵਰਨ ਸੰਰਕਸ਼ਣ ਔਰ ਹਰਿਆਲੀ ਨੇ ਵਧਾਵੋ ਦੇਵਣ ਸਾਰੂ ਨੌਜਵਾਨਾਂ ਮਾਂ ਜਾਗ ਬਧਰੀ ਹੈ। ਇਹ ਕੜੀ ਮਾਂ ਪਾਲੀ ਜ਼ਿਲ੍ਹਾ ਸੁਮੇਰਪੁਰ ਮਾਂ ਮਾਨਸੂਨ ਆਵਣੋਂ ਪਹਿਲਾਂ ਨੌਜਵਾਨ ਘਣੀ ਤਾਦਾਦ ਮਾਂ ਸੀਡ ਬਾਲਸ ਤਿਆਰ ਕਰ ਰਿਹਾ ਹੈ। ਔਰ ਬਿਊਰੋ ਮਾਰਾ ਖਬਰ ਨਵੀਸੂ
2: ਇਨ ਸੀਡ ਬਾਲਸ ਕੋ ਮਾਨਸੂਨ ਕੇ ਦੌਰਾਨ ਅਰਾਵਲੀ ਕੀ ਪਹਾੜੀਓ ਔਰ ਜੰਗਲੋਂ ਮੇਂ ਡਾਲਾ ਜਾਏਗਾ। ਬਾਰਿਸ਼ ਕੇ ਬਾਅਦ ਸੀਡ ਪੌਦੋ ਕਾ ਰੂਪ ਲੇਂਗੇ। ਸੀਡ ਬਾਲਸ ਮੇਂ ਅਰਾਵਲੀ ਖੇਤਰ ਮੇਂ ਪਾਈ ਜਾਣੇ ਵਾਲੀ ਦੇਸੀ ਪ੍ਰਜਾਤੀਓ ਜਾਮੁਨ ਅਮਲਾਤਸ ਉਮਟਾ ਖੇਰ ਦੇਸੀ ਬਬੁਲ ਗੁੰਦਾ ਔਰ ਜਾਲ ਕੇ ਬੀਜੋ ਕਾ ਉਪਯੋਗ ਕੀਆ ਗਿਆ ਹੈ। ਸਾਥ ਹੀ ਉਪਜੋ ਮਿੱਟੀ ਔਰ ਦੇਸੀ ਖਾਦ ਕੇ ਮਿਸ਼ਰਣ ਕਾ ਉਪਯੋਗ ਕੀਆ ਗਿਆ ਹੈ ਜਿਸਸੇ ਬੀਜੋ ਕੋ ਬਿਹਤਰ ਵਾਤਾਵਰਣ ਮਿਲ ਸਕੇਗਾ। ਯੁਵਾਓ ਕੀ ਇਹ ਪਹਿਲ ਜੰਗਲੋਂ ਕੇ ਵਿਸਤਾਰ ਕੇ ਸਾਥ ਸਾਥ ਪਕਸ਼ੀਓ ਵਨਯ ਜੀਵਿਓ ਔਰ ਜੈਵ ਵਿਵਿਧਤਾ ਕੇ ਸੰਰਕਸ਼ਣ ਮੇਂ ਮਹੱਤਵਪੂਰਨ ਭੂਮਿਕਾ ਨਿਭਾਏਗੀ। ਵਿਸ਼ਾਰਦ ਜੋਸ਼ੀ ਆਕਾਸ਼ਵਾਣੀ ਸਮਾਚਾਰ ਪਾਲੀ।
0: ਔਰ ਅਭੈ ਮੌਸਮ ਪ੍ਰਦੇਸ਼ ਮਾਂ ਪ੍ਰੀ ਮਾਨਸੂਨ ਗਤੀਵਿਧੀਆਂ ਮਾਂ ਫੇਰੂ ਕੁਝ ਕਮੀ ਆਈ ਹੈ। ਇਹ ਵਿਚੇ ਤਾਪਮਾਨ ਮਾਂ ਉਤਾਰ ਚੜਾਵ ਰੋ ਸਿਲਸਿਲੋ ਚਾਲੇ। ਰਾਜਧਾਨੀ ਜੈਪੁਰ ਸਮੇਤ ਕਈ ਜ਼ਿਲ੍ਹਾ ਮਾਂ ਕਰੜੀ ਗਰਮੀ ਔਰ ਉਮਸੂ ਜ਼ਿੰਦਗੀ ਮਾਥੇ ਅਸਰ ਪੜਿਓ ਹੈ। ਉਠੀ ਨੇ ਚੂਰੂ ਮਾਂ ਆਖੇ ਦਿਨ ਕਰੜੀ ਗਰਮੀ ਰੇ ਪਛੇ ਆ ਸਿੰਜਿਆ ਬਿਰਖਾਵੀ ਜਿਹਨੂੰ ਲੋਕਾਂ ਨੇ ਥੋੜੋ ਆਰਾਮ ਮਿਲਿਓ। ਵਠੇ ਸਿਰੋਈ ਔਰ ਆਬੂ ਰਾਜ ਮਾਂ ਆਖੇ ਦਿਨ ਬਾਦਲ ਛਾਏ ਜਾ ਰਿਹਾ। ਮੌਸਮ ਕੇਂਦਰ ਜੈਪੁਰ ਜੁਲਾਈ ਦਾ ਪਹਿਲਾ ਹਫ਼ਤਾ ਮਾਂ ਪ੍ਰਦੇਸ਼ ਰਾ ਕੁਛ ਥੋੜਾ ਪ੍ਰੀ ਮਾਨਸੂਨ ਦੀ ਗਤੀਵਿਧੀਆਂ ਮਾਂ ਬਦੋਤਰੀ ਦੀ ਘਣੀ ਆਸ ਜਤਾਈ ਹੈ। ਪਹਿਲੀ ਰਾ ਪ੍ਰਧਾਨ ਮੰਤਰੀ ਪੀਵੀ ਨਰਸਿਮਾ ਰਾਵ ਦੀ ਜਯੰਤੀ ਮਾਥੇ ਰਾਸ਼ਟਰ ਆਜ ਵਾਨੇ ਸ਼ਰਧਾਂਜਲੀ ਅਰਪਣ ਕਰੇ। ਨਰਸਿਮਾ ਰਾਵ 90 ਰਾ ਦਸ਼ਕ ਮਾਂ ਦੁਨੀਆ ਮਾਂ ਇਹ ਸੰਕਟ ਔਰ ਮੰਦੀ ਰਾ ਦੌਰ ਮਾਂ ਭਾਰਤ ਨੇ ਹਿਫਾਜ਼ਤੀ ਬਾਰੇ ਰਾਖਣ ਸਾਰੂ ਕੁਸ਼ਲ ਪ੍ਰਸ਼ਾਸਕ ਰਾ ਤੌਰ ਮਾਥੇ ਯਾਦ ਕਰਿਆ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਮੀਡੀਆ ਦਾ ਸੰਦੇਸ਼ ਮਾਂ ਕਹੋ ਹੈ ਕਿ ਦੇਸ਼ ਦਾ ਇੱਕ ਮਹਿਤਾਊ ਦੌਰ ਮਾਂ ਸ੍ਰੀ ਰਾਓ ਭਾਰਤ ਦੀ ਪ੍ਰਗਤੀ ਮਾਂ ਅਮੋਲ ਯੋਗਦਾਨ ਦਿਓ। ਮੈਂ ਅਭੈ ਆਖਿਰ ਮਾਂ ਖਾਸ ਸਮਾਚਾਰ ਆਪ ਇੱਕ ਕਰ ਫੇਰੂ ਸੁਣਦੇ ਰਹੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹੋ ਸਵਦੇਸ਼ੀ ਰਕਸ਼ਾ ਉਤਪਾਦ ਮਾਥੇ ਧਿਆਨ ਦੇਵਤਾ ਭਾਰਤ ਬੱਤੀ ਹਿਫਾਜ਼ਤੀ ਔਰ ਆਤਮ ਨਿਰਭਰ ਬਣ ਰਿਹਾ ਹੈ। ਕੇਂਦਰੀ ਗਾਂਵਾਈ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਿਕਸਿਤ ਭਾਰਤ 2047 ਦਾ ਨਜ਼ਰੀਆ ਨੇ ਸਾਕਾਰ ਕਰਨ ਮਾਂ ਗਾਂਵਾਂ ਦੀ ਭੂਮਿਕਾ ਨੇ ਮਹਿਤਾਊ ਬਤਾਇਆ ਹੈ। ਸਰਿਸਕਾ ਮਾਂ ਬਾਘ ਪੁਨਰਸਥਾਪਨਾ ਦਾ 18 ਸਾਲ ਪੂਰਾ ਵੀ ਆ। ਕੇਂਦਰੀ ਵਨ ਮੰਤਰੀ ਭੁਪਿੰਦਰ ਯਾਦਵ ਕਹੋ ਬਾਘ ਸੰਰਕਸ਼ਣ ਮਾਂ ਰਾਜਾਂ ਦਾ ਅਨੁਭਵ ਨੇ ਸਾਂਝਾ ਕਰਨ ਨੂੰ ਭਵਿਸ਼ਯ ਦੀ ਸੰਰਕਸ਼ਣ ਰਣਨੀਤੀਆਂ ਨੇ ਮਜ਼ਬੂਤ ਕਰੇਲਾ। ਔਰ ਪ੍ਰਦੇਸ਼ ਮਾਂ 3 ਦਿਨ ਦਾ ਰਾਸ਼ਟਰੀ ਪਲਸ ਪੋਲੀਓ ਅਭਿਆਨ ਦੇ ਪਹਿਲੇ ਦਿਨ ਅੱਜ 59,32 ਬੂਥਾਂ ਮਾਤੇ 5 ਸਾਲ ਤਾਈਂ ਰਾ ਟਾਵਰਾਂ ਨੇ ਪੋਲੀਓ ਦੀ ਖੁਰਾਕ ਪਿਲਾਈ ਜੀ। ਇਹਦੇ ਸਾਥ ਹੀ ਪ੍ਰਾਦੇਸ਼ਿਕ ਸਮਾਚਾਰ ਔਰ ਬੁਲੇਟਿਨ ਇੱਥੇ ਪੂਰੇ ਹੋਇਓ। ਮਾਰੋ ਆਗਲੋ ਸਮਾਚਾਰ ਬੁਲੇਟਿਨ ਕਾਲੇ ਸਵਾਰਾ 9 ਵਜੇ ਹਿੰਦੀ ਮਾਂ ਪ੍ਰਸਾਰਿਤ ਕਰਿਓ ਜਾਇਲਾ। ਨਮਸਕਾਰ।